ਬੇਸ਼ਾ ਪਰ ਗਈ ਹਿਨਾ ਮਰ ਗਿਆ ਬੇਬੇ ਭਰ ਗਿਆ ਹਿਨਾ ਮਰ ਬੇਸ਼ਾ ਪਰ ਗਈ ਹਿਨਾ ਮਰ ਗਿਆ ਬੀਬੀ ਭਰ ਗਿਆ ਹਿਨਾ ਮਰ ਬੇਸ਼ਾ ਪਰ ਗਈ ਹਿਨਾ ਮਰ ਗਿਆ।